0: जनगणना 2027 को सफल बनाना हम सबकी साझी जिम्मेदारी है। जब अधिकृत प्रगणक आपके घर आए उनका परिचय पत्र और QR कोड देखकर पुष्टि जरूर करें।
1: प्रगणक डिजिटल माध्यम से जानकारी संग्रह करेंगे। आपकी सही जानकारी से भविष्य की योजनाओं के बेहतर क्रियान्वयन में मदद होती है।
0: आपकी सभी जानकारी गोपनीय रखी जाएगी। जनगणना कार्य निदेशालय राजस्थान द्वारा जनहित में जारी।
2: ਪਹਿਲਾਂ ਦੇਖੋ ਆਪਾਂ ਆਪਣਾ ਕਈ ਕੰਮ ਜਗ੍ਹਾ ਸਗਲਾ ਕੀ ਕੰਮ ਨਿਯਮਿਤ ਰੂਪ ਨੂੰ ਟਾਈਮ ਪਰ ਅਗਰ ਪੂਰਾ ਕਰ ਲੇਵਾਂ ਉਹ ਆਪਣਾ ਰੋਜ਼ਾਨਾ ਕੋਲ ਟਾਈਮ ਪਰ ਹੋਣ ਵਾਲਾ ਕੰਮ ਹੀ ਦੇਖੋ ਅਗਰ ਆਪਾਂ ਪਹਿਲਾਂ ਹੀ ਦਿਨ 'ਚ ਰਿਹਾ ਮੈਂ ਹੋਣ ਵਾਲਾ ਕੰਮ ਦੀ ਅਗਰ ਸੂਚੀ ਬਣਾਉਣ ਰੱਖਾਂ ਤਾਂ ਬੇ ਕੰਮ ਕਹੀ ਹੈ ਆਪਣੀ ਨਿਯਮਿਤ ਦਿਨ 'ਚ ਰਿਹਾ ਆਪਣੇ ਜੀਵਨ ਨੇ ਵਿਵਸਥਿਤ ਰੱਖਣਾ ਮੈਂ ਵੀ ਆਪਣੀ ਮਦਦ ਕਰਾਂ ਇਹਦੇ ਸਾਥ ਹੀ ਦੇਖੋ ਆਪਣੇ ਸਵਾਸਥ ਨੇ ਵੀ ਚੋਖੋ ਸਵਸਥ ਰੱਖਣਾ ਮੈਂ ਵੀ ਬੋ ਕਿ ਕਹਿਵੇ ਨਹੀਂ ਕਿ ਬਈ ਥਾਣੇ ਧਿਆਨ ਰੱਖਣਾ ਧਿਆਨ ਹੈ ਬਿਨਾਂ ਕਿ ਬੋ ਇਆਂ ਕਿ ਬਿਨਾਂ ਦੇਖੋ ਆਪਣਾ ਕੰਮ ਵਿਵਸਥਿਤ ਹੋਣੋਂ ਆਪਣਾ ਸਗਲਾ ਕੰਮ ਧੀਰੇ ਧੀਰੇ ਪੂਰਾ ਹੋ ਜਾਵੇ ਔਰ ਇਹ ਹੀ ਆਪਣਾ ਕੰਮ ਵਿਵਸਥਿਤ ਨਹੀਂ ਹੋਵੇ ਆਪਣੀ ਦਿਨਚਰਿਆ ਨਿਯਮਿਤ ਨਹੀਂ ਹੋਵੇ ਜਿਵੇਂ ਕਿ ਦੇਖੋ ਆਪਾਂ ਰਾਤ ਮੈਂ ਮੋੜਾ ਸੋਵਾਂ ਸੁਬਹ ਮੋੜਾ ਉੱਠਾਂ ਤਾਂ ਸੂਰਜ ਚੜਿਆ ਉੱਠਣ ਨੂੰ ਆਪਣਾ ਸਗਲਾ ਕੰਮ ਮੈਂ ਦੇਰੀ ਹੋਵੇ ਔਰ ਜਦ ਆਪਣੇ ਆਪਣਾ ਕੰਮ ਦੇਰੀ ਹੋਵੇ ਤਾਂ ਆਪਾਂ ਆਪਣਾ ਬੇਗੀ ਬੇਗੀ ਪੂਰਾ ਕਰਨ ਦੀ ਕੋਸ਼ਿਸ਼ ਵੀ ਰੱਖਾਂ ਔਰ ਇਹਨੂੰ ਕਹੀਏ ਇਹ ਆਪਾਂ ਤਾਂ ਵੀ ਆਪਾਂ ਟੈਨਸ਼ਨ ਮੈਂ ਆ ਜਾਵਾਂ ਆਪਣੇ ਮਨ ਮੈਂ ਇੱਕ ਤਰ੍ਹਾਂ ਦੀ ਘਬਰਾਹਟ ਚਿੰਤਾ ਬੇਚੈਨੀ ਸੀ ਹੋਣ ਲੱਗ ਜਾਵੇ ਕਿ ਬਈ ਦੇਖੋ ਆਪਾਂ ਇਹ ਕੰਮ ਨੇ ਪੂਰਾ ਹੀ ਨਹੀਂ ਕਰ ਪਾਇਆ ਅਬ ਕਈ ਕਰਾਂ ਬਈ ਹੈ ਨਹੀਂ ਤਾਂ ਉਹ ਆਪਣਾ ਕੰਮ ਦੇਖੋ ਸਫਲ ਹੋਈ ਕਿ ਨਹੀਂ ਹੋਈ ਇਹ ਤਰ੍ਹਾਂ ਕਿ ਕਈ ਤਰ੍ਹਾਂ ਕੀ ਚਿੰਤਾ ਘਬਰਾਹਟ ਬੇਚੈਨੀ ਆਪਣੇ ਤਣਾਅ ਦੇਣ ਲੱਗ ਜਾਵੇ ਜਿਹਨੂੰ ਆਪਾਂ ਘਣੀ ਵਾਰ ਮਾਨਸਿਕ ਅਵਸਾਦ ਦਾ ਵੀ ਸ਼ਿਕਾਰ ਹੋ ਜਾਵਾਂ ਔਰ ਉਹ ਹੀ ਮਾਨਸਿਕ ਅਵਸਾਦ ਆਪਣੇ ਘਣੀ ਵਾਰ ਮਾਨਸਿਕ ਬਿਮਾਰੀਆਂ ਸਰੀਰਕ ਵਿਆਧੀਆਂ ਦਾ ਕਾਰਨ ਵੀ ਬਣਾ ਦੇਵੇ ਤਾਂ ਆਪਣੇ ਦੇਖੋ ਐੜੀ ਘਣੀ ਰੋਗੀ ਜਿਹਨੂੰ ਕਹੀਏ ਕਿ ਆਪਾਂ ਆਪਣੇ ਬਿਮਾਰ ਮਿਨਖ ਨੂੰ ਜੀਵਨ ਕਹੀਏ ਜੀਣਾ ਮਜਬੂਰ ਹੋ ਜਾਵਾਂ ਔਰ ਘਣੀ ਵਾਰ ਤੋਂ ਬਿਨਾਂ ਦੇਖੋ ਐਡੋ ਹੈ ਕਿ ਘਣੀ ਚਿੰਤਾ ਕਰਨਾ ਹੋ ਆਪਣੇ ਹਾਰਟ ਅਟੈਕ BP ਲੋ ਹਾਈ ਜਿਹੜੀ ਘਾਤਕ ਬਿਮਾਰੀਆਂ ਵੀ ਹੋ ਜਾਵੇ ਔਰ ਆਪਾਂ ਇਸ ਸਮੇਂ ਹੀ ਮੂਤ ਮੂੰਹ ਮੈਂ ਚਲਾ ਜਾਵਾਂ ਇਹ ਵਾਸਤੇ ਦੇਖੋ ਆਪਣੇ ਹਮੇਸ਼ਾ ਆਪਣਾ ਕੰਮ ਟਾਈਮ ਪਰ ਪੂਰਾ ਕਰਨਾ ਬਿਨਾਂ ਦੇਖੋ ਬਾਤਾਂ ਨੇ ਹਾਪਾ ਲਾ ਕੇ ਜਾਰੀ ਰੱਖ ਲਾਂ ਪਰ ਅਭਰ ਲੇਵਾਂ ਬ੍ਰੇਕ

0: ਆਪਾਂ ਨੇ ਵੀਰ ਮਾਤਾ ਬਤਾ ਹੋਇਆ ਕਿ ਆਹ ਚੀਜ਼ ਦੀ
1: ਕਮੀ ਹੈ। ਔਰ ਦੇਖੋ ਕਿ ਆਪਾਂ ਕਿਸਾਨ ਬਾਈ ਉਡੀਕ ਵੀ ਰੱਖੇ ਕਿ ਬਈ ਅੱਜ ਕਾਹੀ ਕਮੀ ਰੱਖ ਦੀ, ਅੱਜ ਆਪਾਂ ਹੈ ਜੇ ਕੋ ਬਾਤਾਂ ਚਿੱਤਾਂ ਮੈਂ ਬਾ ਇੱਕ ਔਰ ਜੀ ਕੀ ਵਿਸ਼ੇਸ਼ ਬਾਤ ਸੁਣਾਵਾਂ, ਬਾ ਵੀ ਤਾਂ ਸੁਣਾਣੀ ਹੈ,
0: ਕਾਮ ਕੀ ਬਾਤ ਸੁਣਾਣੀ ਹੈ,
1: ਲੋ ਸੁਣੋ।
2: ਪ੍ਰਧਾਨ ਮੰਤਰੀ ਕਿਸਾਨ ਮਾਨ ਧਨ ਯੋਜਨਾ ਮਿਲੇਗਾ।